0: Un macizo en medio de París. Una caverna. Un puente. Un homenaje y una obra de arte. El Pont Neuf en un ropaje.
1: Euromax. En 30 minutos.
2: Ma.
3: ਸਾਨੂੰ ਵੜੀ ਲਪੀ ਚਾਰੀ ਹੁੰਦਾ ਜੜੀ ਤੇ ਅਸੀਂ ਚਾਰੀ ਹੁੰਦਾ ਨੇ ਹਲਾਉਂਦਾ ਨਾ ਇਹ ਮੇਜ ਪਰਮ ਪਾਰਥੀ ਮਾਲ ਜੋ ਆਲੇ ਹੋ ਚੇ
4: ਬਾਹੋ ਉਨ ਸੀਲੋ ਅਬੀਰਟੋ ਉਨ ਡੋਕੂਮੈਂਟਲ ਕਿ ਰਿਟਰਾਟਾ ਲਾ ਡਿਸਾਪਾਰੀਸ਼ਨ ਡੇ ਉਨਾ ਕੁਲਟੂਰਾ ਲੋਸ ਉਲਟਿਮੋਸ ਨੋਮਾਦਾਸ ਡੇ ਲਾ ਇੰਡੀਆ ਇਨ 60 ਮਿੰਟੋਸ

0: Un macizo en medio de París. Una caverna. Un puente. Un homenaje y una obra de arte. El Pont Neuf en un ropaje.
1: Euromax. Ahora.
2: Ma, ma, ma.
3: ਅਸਾਂ ਦੇ ਵੜੀ ਲਪੀ ਚਾਰੀ ਹੁੰਦਾ ਜੜੀ ਤੇ ਅਸੀਂ ਚਾਰੀ ਹੁੰਦਾ ਨੇ ਹਲਾਉਂਦਾ ਨਾ ਇਨ ਮੇਜ ਪਰਮ ਪਾਰਥੀ ਮਾਲ ਜੋ ਆਲੇ ਹੋ ਚ
4: ਬਾਹੋ ਉਨ ਸੀਲੋ ਅਬੀਰਟੋ ਉਨ ਡੋਕੂਮੈਂਟਲ ਕਿ ਰਿਟਰਾਟਾ ਲਾ ਡਿਸਾਪਾਰੀਸ਼ਨ ਡੇ ਉਨਾ ਕੁਲਟੂਰਾ ਲੋਸ ਉਲਟਿਮੋਸ ਨੋਮਾਦਾਸ ਡੇ ਲਾ ਇੰਡੀਆ
1: ਇਨ 30 ਮਿੰਟੋਸ

ਕਿ ਅਸੀਂ ਜਿੱਦਾਂ ਆਪਣ ਵਿਞੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਕਿ ਅਸੀਂ ਜਿੱਦਾਂ ਆਪਣ ਵਿਞੋ ਤਾਂ ਉਹਦਾ ਅਸਾਂਖੇ ਮਾਲਧਾਰੀ ਚਏ ਤਾਂ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ ਯਾ ਅਸੀਂ ਕੱਛ ਮੁਲਕ ਜਾ ਮੋਜੀਲਾ ਮਾਲਧਾਰੀ ਆਈਓ ਮਿੱਠਾ।